0: This is Kenneth Ligner from Pawling, New York. What a great station, wonderful hosts, mellow, great music, tremendous diversity. You are listening to 98.1 KZE.
1: ਐਕਿਆ ਸਾਡੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸੁਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।